ਕੁੜੀ ਲਾਗੀ ਤੇ ਨਜ਼ਰੀਆ ਸੋਲਾ ਬਰਸ ਕੀ ਪਈ ਉਮਰੀਆ ਸੋਲਾ ਬਰਸ ਕੀ ਪਈ ਉਮਰੀਆ ਸੋਲਾ ਬਰਸ ਕੀ।